0: ਖੇਤੀਬਾੜੀ ਕਾਰਜਕ੍ਰਮ ਦੀ ਸ਼ੁਰੂਆਤ ਹੋਈ ਗਈ ਕਨੇ ਅੱਜ ਦੇ ਇਸ ਕਾਰਜਕ੍ਰਮ ਵਿੱਚ ਆਪਣੇ ਕਿਸਾਨ ਭਾਈਆਂ ਸੋਗੀ ਢੇਰ ਸਾਰੀਆਂ ਗੱਲਾਂ ਬਾਤਾਂ ਜਾਣਕਾਰੀਆਂ ਸਾਂਝਾ ਕਰਨ ਦੇ ਤਾਂ ਆਸ਼ਾ ਕਨੇ ਜਮਨਾ ਵੀ ਬਿਲਕੁਲ ਠੀਕ ਟਾਈਮਾਂ ਦੀ ਹਾਜ਼ਰ ਹੋਈ ਗਈ ਆ
1: ਜੀ। ਪਰ ਸਾਰੇ ਹੀ ਸੁਣਨੇ ਵਾਲੇ ਜੋ ਸਾਰੇ ਤੋਂ ਪਹਿਲਾਂ ਤਾਂ ਆਹੰਦੀ ਰਾਮ ਰਾਮ ਕਨੇ ਸਵਾਗਤ ਹੈ ਸਾਰੇ ਹੀ ਕਿਸਾਨ ਕਨੇ ਭਗਵਾਨ ਭਾਈ ਭੈਣਾਂ ਦਾ ਤਿੰਨਾਂ ਦੇ ਆਪਣੇ ਕਾਰਜਕ੍ਰਮ ਖੇਤੀਬਾੜੀ ਚ।
0: ਜੀ ਜਿਵੇਂ ਜੀ ਜਮਨਾ ਬੋਬੋ ਆਹਾਂ ਦੇ ਕਿਸਾਨ ਭਾਈਆਂ ਜੋ ਆਪਣੇ ਪਸੰਦੀਦਾ ਕਾਰਜਕ੍ਰਮਾਂ ਦਾ ਇੰਤਜ਼ਾਰ ਰਹਿੰਦਾ ਨਾ, ਤੀਆਂ ਹੀ ਆਹਾਂ ਜੋ ਵੀ ਨਿਹਾਲ ਰਹਿੰਦੀ ਕਿ ਕੱਲ੍ਹ ਜੀ ਅਸੀਂ ਆਪਣੇ ਕਿਸਾਨ ਕਨੇ ਭਗਵਾਨ ਭਾਈ ਭੈਣਾਂ ਨੇ ਸੋਗੀ ਖੇਤੀਬਾੜੀ ਦੀ ਪਸ਼ੂ ਪਾਲਣ ਦੀ ਢੇਰ ਸਾਰੀਆਂ ਗੱਲਾਂ ਬਾਤਾਂ ਜੀ ਅਸੀਂ ਸਾਂਝਾ ਕਰੀਏ।
1: ਜੀ ਬਿਲਕੁਲ ਕਨੇ ਅੱਜ ਕੱਲ ਜੇ ਹੈ ਨਾ ਮੌਸਮ ਦਾ ਰੁੱਖ ਜੇ ਅਸੀਂ ਜ਼ਰੂਰ ਦਿਖਣਾ ਕੋਈ ਵੀ ਕੰਮ ਕਾਰ ਕਰਨਾ ਨਾ, ਹਾਂ ਤਾਂ ਮੌਸਮਾਂ ਦੇ ਹਿਸਾਬੇ ਨੇ ਜੀ ਐਸੇ ਜ਼ਰੂਰ ਕਰਨਾ ਜੀ। ਮੌਸਮਾਂ ਚ ਢੱਕ ਘੁਆੜ ਜੇ ਐਸੇ ਚੱਲੀ ਹੋਇਆ ਅੱਜ ਕੱਲ
0: ਜੀ। ਮੌਸਮ ਦੀ ਤੂੰ ਇਹ ਗੱਲਬਾਤ ਕਰਾ ਰਹੇ ਨਾ, ਤਾਂ ਅਗਰ ਅੱਜ ਕੇ ਦਿਨਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਜ਼ਿਆਦਾ ਤੇ ਜ਼ਿਆਦਾ ਤਾਪਮਾਨ ਰਹੇ ਆ 35 ਡਿਗਰੀ ਸੈਲਸੀਅਸ, ਕਨੇ ਘੱਟ ਤਾਪਮਾਨ ਥਾ ਅੱਜ 25 ਡਿਗਰੀ ਸੈਲਸੀਅਸ।
1: ਬਿਲਕੁਲ
0: ਖੇਤੀਬਾੜੀ ਦੇ ਕੰਮ ਕਰਦੇ ਹੀ ਹੁੰਦੇ ਨਾ ਜਮਨਾ ਬੋਬੋ, ਬਈ ਇਹ ਲਗਾਤਾਰ ਚੱਲੀ ਰਹੀ ਰਹਿੰਦੇ ਵੀ ਹੈ ਕਨੇ ਜਾਲੀ ਜੇ ਦੇਖੋ ਆਹਾਂ ਦੇ ਕਿਸਾਨ ਭਾਈ ਜੀ ਅਸੀਂ ਜ਼ਿਆਦਾ ਕਰ ਤੂੰ ਜੋ ਖੇਤਰਾਂ 'ਚ ਹੀ ਦਿਖਣੇ ਮਿਲਣੇ, ਪਰ ਆਪਣੇ ਕਿਸਾਨ ਭਾਈਆਂ ਜੋ ਇਹ ਗਲਾਣਾ ਚਾਹੁੰਦੇ ਕਿ ਜੀ ਬੜਾ ਧੁੱਪਾ ਤਾਲੀ ਆਹਾਂ ਖੇਤਰਾਂ ਦੇ ਕੰਮ ਛੱਡੀ ਨੇ ਕਨੇ ਘਰਾਂ ਦੇ ਕੰਮ ਸੰਭਾਲੀ ਲੈਣੇ, ਕਨੇ ਪਿਆਗਾ ਸੰਜਾ ਸਲੇਲੇ ਸਲੇਲੇ ਜੀ ਅਸੀਂ ਖੇਤਰਾਂ ਦੇ ਕੰਮ ਕਰਨੇ ਵੀ ਹੈ।
1: ਬਿਲਕੁਲ ਯਾਨੀ ਕਿ ਮੌਸਮਾਂ ਦੇ ਹਿਸਾਬ ਨੇ ਹਾਂ ਜੋ ਆਪਣੇ ਕੰਮ ਕਾਰ ਜੇ ਅਸੀਂ ਕਰਨਾ ਚਾਹੀਦੇ, ਕਨੇ ਇਹੀ ਆਪਣੇ ਖੇਤਰਾਂ 'ਚ ਜਿਹੜੀਆਂ ਵੀ ਆਹਾਂ ਸਬਜ਼ੀਆਂ ਜਾਂ ਫਸਲਾਂ ਲਗਾਈਆਂ ਤਿੰਨਾਂ ਦਾ ਵੀ ਧਿਆਨ ਜੇ ਅਸੀਂ ਹਾਂ ਰੱਖਣਾ।
0: ਜੀ ਖੇਤੀਬਾੜੀ ਦੇ ਕੰਮ ਕਾਰ ਤਾਂ ਹਾਂ ਦੇ ਕਿਸਾਨ ਭਾਈ ਸੋਗੀ ਕਰਦੇ ਹੀ ਆਏ ਨਾ, ਪਰ ਕੰਨੇ ਕੰਨੇ ਜੇ ਅਸੀਂ ਜੀਆਂ ਕਈ ਹੋਰ ਜਿਹੜੇ ਕੰਮ ਕਾਰ ਹੁੰਦੇ ਜਿਨ੍ਹਾਂ ਨੇ ਕੰਨੇ ਜੁੜੀ ਨੇ ਜੇ ਅਸੀਂ ਇਹ ਆਪਣੀ ਆਮਦਨੀ ਦਾ ਸਾਧਨ ਜੇ ਅਸੀਂ ਵਧਾਈ ਸਕਦੇ ਪਏ, ਯਾਨੀ ਕਿ ਮਿਸ਼ਰਿਤ ਕੰਮ ਕਾਰ ਜਾਲੀ ਜਿਹੇ

0: ਭਲੇ ਆ ਜੀ। ਇਹ ਤਾਂ ਸੁਣਿਆ ਹੈ ਲੋਕ ਗੀਤ ਕਨੇ ਜਮਨਾ ਬੋਬੋ, ਹੁਣ ਕਾਰਜਕ੍ਰਮ ਵਿੱਚ ਫਿਰੀ ਚੱਲਣਾ ਹਾਂ ਗੱਲਾਂ ਬਾਤਾਂ ਵਾਲੇ ਪਾਸੇ, ਤਾਂ ਕਿਸਾਨ ਭਾਈਆਂ ਸੋਗੀ ਆ ਜਾ ਹਾਂ ਗੱਲਬਾਤ ਸਾਂਝਾ ਕਰਨੀ ਗਾਜਰ ਘਾਹ ਦੇ ਬਾਰੇ ਚ।
1: ਬਿਲਕੁਲ ਪਈ, ਗਾਜਰ ਘਾਹ ਜੇ ਅਸੀਂ ਕਿਹਾ ਹੈ ਕਹਿੰਦੇ ਇਸਦਾ ਹਾਂ ਜੈਵਿਕ ਤਰੀਕੇ ਨੇ ਕਿਆ ਨਿਯੰਤਰਣ ਜੇ ਅਸੀਂ ਕਰੀ ਸਕਦੇ
0: ਜੀ,
1: ਤਾਂ ਗਾਜਰ ਘਾਹ ਜੇ ਹੈ ਨਾ ਅਸੀਂ ਇੱਕ ਖਤਰਨਾਕ ਕਨੇ ਜ਼ਹਿਰੀਲਾ ਖਰਪਤਵਾਰ ਹੈ। ਇਹ ਦਿਖਾ ਪਈ ਜੀਆਂ ਪਸ਼ੂਆਂ ਵਾਸਤੇ ਬਨਸਪਤੀਆਂ ਵਾਸਤੇ ਜੇ ਐਸੇ ਕਾਫੀ ਖਤਰਨਾਕ ਹੁੰਦਾ। ਜੀਆਂ ਦੇਖਾ ਨਾ ਪਈ ਖੇਤਰਾਂ ਚ, ਅਗਰ ਹਾਂ ਕੁਸੀ ਖੇਤਰਾਂ ਚ ਖਿੱਲਾ ਛੜੀ ਦੇ ਦੇਣਾ
0: ਜੀ,
1: ਤਾਂ ਤਿੱਥੀ ਗਾਜਰ ਘਾਹ ਜੇ ਐਸੇ ਇਕਦਮ ਪੈਦਾ ਹੋ ਜਾਂਦਾ ਕਹਿੰਦੇ। ਜੀਆਂ ਇੱਕ ਬੂਟਾ ਤਿਆਰ ਹੁੰਦਾ ਨਾ ਇਸਦਾ, ਤਾਂ ਪੇ ਤਿਸਤੇ ਹੀ ਅੱਗੇ ਤੇ ਅੱਗੇ ਹਜ਼ਾਰ ਬੂਟੇ ਜੇ ਇਸੇ ਤਿਆਰ ਹੋ ਜਾਂਦੇ
0: ਜੀ। ਕਨੇ ਅਲੱਗ ਅਲੱਗ ਜਗ੍ਹਾ ਚ ਇਸ ਜੋ ਅਲੱਗ ਅਲੱਗ ਨਾਮ ਤੇ ਜਾਣਦੇ ਜੀ ਆ, ਕਈ ਜਗ੍ਹਾ ਜੇ ਅਸੀਂ ਇਸ ਜੋ ਸਫੇਦ ਟੋਪੀ ਬੋਲਦੇ, ਕਈਆਂ ਜਗ੍ਹਾ ਚਟਕ ਚਾਂਦਨੀ, ਕਨੇ ਕਈਆਂ ਜਗ੍ਹਾ ਜੇ ਅਸੀਂ ਗਾਜਰ ਘਾਰੇ ਨਾਮ ਤੇ ਜੇ ਅਸੀਂ ਜਾਣਿਆ ਜਾਂਦਾ। ਵੀ ਇਹ ਸ਼ੁਰੂਆਤੀ ਚ ਜਮਨਾ ਬੋਬੋ ਕਿਉਂ ਹੁੰਦਾ ਹਾ ਵੀ ਜਿਹੜੇ ਆਹਾਂ ਦੇ ਖਾਲੀ ਜਗ੍ਹਾ ਜੀ ਆ, ਆਹਾਂ ਦੇ ਬੰਨੇ ਹੋਈ ਗਏ ਵੀ ਆਏ ਜਾਂ ਫਿਰ ਸੜਕਾਂ ਦੇ ਕਿਨਾਰੇ ਜਾਂ ਖਰਾਤੜੀਆਂ ਹੀ ਆਹਾਂ ਦੀਆਂ, ਤਿੰਨਾਂ ਜਗ੍ਹਾ ਜੇ ਅਸੀਂ ਇਹ ਗਾਜਰ ਘਾਹ ਦੇਖਣੋ ਮਿਲਦਾ। ਪਰ ਔਲੇ ਔਲੇ ਜੇ ਅਸੀਂ ਇਹ ਦਿਖਾ ਦੇ ਵੀ ਆਹਾਂ ਦੀ ਜਿਹੜੀ ਜ਼ਮੀਨਾਂ ਖੇਤਰਾਂ ਇਹ ਬਣਦੇ ਵੀ ਆਏ ਫਸਲਾਂ ਵਾਲੇ ਖੇਤਰੇ, ਤਿੰਨਾਂ 'ਚ ਵੀ ਅੱਜ ਕੱਲ੍ਹ ਦੇ ਟਾਈਮਾਂ 'ਚ ਅਸੀਂ ਗਾਜਰ ਘਾਹ ਬੜਾ ਜ਼ਿਆਦਾ ਜੇ ਅਸੀਂ ਹੋਈ ਗਿਰੇ ਕਿ ਆਹਾਂ ਦੀ ਫਸਲਾਂ ਜੋ ਬੜਾ ਜ਼ਿਆਦਾ ਨੁਕਸਾਨ ਜੇ ਅਸੀਂ ਇਸਦੇ ਉਹ ਆਦਾ ਵੀ ਆਏ ਆ।
1: ਬਿਲਕੁਲ ਦਿਖਾ ਨਾ ਵੀ ਕਿਆ ਹੁੰਦਾ ਵੀ ਇਹ ਇੱਕ ਸ਼ਾਕੀ ਪੌਦਾ ਹੁੰਦਾ ਵੀ ਜਿਸ ਵਿੱਚ 1 ਤੇ 2 ਮੀਟਰ ਜੀ ਇਸਦੀ ਲੰਬਾਈ ਹੁੰਦੀ ਨਾ, ਤਾਂ ਹਰੇਕ ਪੌਦੇ ਚ ਨਾ ਬੜੇ ਭਾਰੀ ਜ਼ਿਆਦਾ ਬੀਜ ਜੇ ਐਸਾ ਲੱਗਦੇ
0: ਜੀ।
1: ਕਹਿੰਦੇ ਅਗਰ ਇੱਕ ਪੌਦਾ ਵੀ ਹੋਊਗਾ ਨਾ ਮਤਲਬ ਪਹਿਲਾਂ ਹੀ ਤਿਆਰ ਹੋਇਆ, ਤਾਂ ਇਸ ਤੇ ਹੀ ਹਜ਼ਾਰੋਂ ਪੌਦੇ ਜੇ ਐਸੇ ਅੱਗੇ ਤੇ ਅੱਗੇ ਵਿਕਸਿਤ ਹੁੰਦੇ ਜਾਂਦੇ
0: ਜੀ। ਇਹ ਬੂਟਾ ਜੇ ਐਸੇ 3-4 ਮਹੀਨਿਆਂ ਚ ਆਪਣਾ ਜੀਵਨ ਚੱਕਰ ਜੇ ਐਸੇ ਪੂਰਾ ਕਰੀ ਲੈਂਦਾ ਵੀ ਹੈ। ਕਹਿੰਦੇ ਇਹ ਦੇਖਦੇ ਕਿ ਸਾਲਾਂ ਚ 3-4 ਜੇ ਇਸੇ ਇਸ ਦੀ ਫਸਲਾਂ ਹਾਂ ਜੋ ਦਿਖਣੇ ਮਿਲੀ ਜਾਂਦੀ ਵੀ ਹੈ ਵੀ ਇਹ ਪੱਟੀ ਨੇ ਕੰਨੇ ਜੇ ਅਸੀਂ ਇਸ ਜੋ ਇੱਕ ਪਾਸੇ ਹਟਦੇ ਕਹਿੰਦੇ ਦੂਜੇ ਪਾਸੇ ਜੇ ਇਹ ਫਿਰ ਤਿਆਰ ਹੋਣਾ ਲੱਗੀ ਪਾਉਂਦਾ ਵੀ ਹੈ।
1: ਹਾਂ ਬੋਲਣੇ ਦਾ ਮਤਲਬ ਇਹ ਪੂਰਾ ਸਾਲ ਜੇ ਨਾ ਹੈ ਇਹ ਦਿਖਣੇ ਜੋ ਮਿਲਦਾ ਪਈ, ਇੱਕ ਪਾਸੇ ਤੋਂ ਪਟਦੇ ਜਾ ਕਹਿੰਦੇ ਦੂਜੇ ਪਾਸੇ ਜੇ ਐਸੇ ਇਹ ਤਿਆਰ ਹੁੰਦਾ ਜਾਂਦਾ, ਤੇ ਕਿਉਂਕਿ ਇਸਦਾ ਫੈਲਾਵ ਕਹਿੰਦੇ ਪ੍ਰਕੋਪ ਜੇ ਐਸੇ ਬੜੀ ਭਾਰੀ ਛੋੜ ਹੁੰਦਾ
0: ਜੀ।
1: ਇਸਦੇ ਜਿਹੜੇ ਬੀਜ ਹੁੰਦੇ ਸਭ ਛੋਟੇ ਹੁੰਦੇ ਨਾ, ਸਹਿ ਜੀਆਂ ਹਵਾ ਦੇ ਜ਼ਰੀਏ ਵੀ ਉਰੇ ਪਰੇ ਜੇ ਅਸੀਂ ਜਾਈ ਸਕਦੇ, ਪਾਣੀਆਂ ਦੇ ਜ਼ਰੀਏ ਵੀ, ਜਾਂ ਫਿਰ ਜੀਆਂ ਪਸ਼ੂ ਜੇ ਅਸੀਂ ਇੱਕੀ ਜਗ੍ਹਾ ਦੂਜੀ ਜਗ੍ਹਾ ਜਾ ਦੇ ਨਾ, ਤਾਂ ਵੀ ਇਸਦੇ ਬੀਜ ਸਹਿ ਇੱਕੀ ਜਗ੍ਹਾ ਤੇ ਦੂਜੀ ਜਗ੍ਹਾ ਜੇ ਅਸੀਂ ਚਲੀ ਜਾਂਦੇ
0: ਜੀ। ਪਹਿਲੇ ਕਿਆ ਹੁੰਦਾ ਹਾ ਜਮਨਾ ਬੋਬੋ ਭਈ ਜੀਆਂ ਆਹ ਬੋਲਾ ਦੇ ਨਾ ਕਿ ਵੀ ਕੁਤੀ ਕੁਤੀ ਇਹ ਦਿਖਣੇ ਉਹ ਮਿਲਦਾ ਥਾ ਹੈ ਨਾ ਸੜਕਾਂ ਦੇ ਕਿਨਾਰੇ ਜਾਂ ਖਾਲੀ ਜਗ੍ਹਾ ਚ। ਕਹਿੰਦੇ ਅੱਜ ਕੇ ਟਾਈਮਾਂ ਜੇ ਅਸੀਂ ਆਹਾਂ ਦੀਆਂ ਖੇਤਰਾਂ ਚ ਆਹਾਂ ਦੀਆਂ ਫਸਲਾਂ ਜੋ ਵੀ ਨੁਕਸਾਨ ਕਰਨ ਲੱਗੀ ਰਿਹਾ, ਤਾਂ ਦੇ ਆ ਨਾ ਬਈ ਅਗਰ ਆਹ ਆਪਣੇ ਆਪਣੇ ਖੇਤਰਾਂ ਚ ਸਾਫ਼ ਕਰਦੇ ਰਹਿਣਗੇ ਨਾ, ਕਹਿੰਦੇ ਜੀਆਂ ਬੱਖਾ ਵਾਲੇ ਦੇ ਖੇਤਰਾਂ ਚ ਅਸੀਂ ਗਾਜਰ ਘਾਹ ਲੱਗੀ ਰਹੂੰਗਾ, ਤਾਂ ਆਹਾਂ ਦੇ ਮਿਹਨਤਾਂ ਦਾ ਕੋਈ ਫਾਇਦਾ ਜੇ ਅਸੀਂ ਆਹਾਂ ਜੋ ਨਹੀਂ ਮਿਲਣਾ ਵੀ ਹੈ।
1: ਬਿਲਕੁਲ, ਅਗਰ ਆਹਾਂ ਇਸਦਾ ਨਿਯੰਤਰਣ ਕਰਨਾ ਨਾ, ਤਾਂ ਜੋ ਇੱਕ ਸਾਰ ਨਿਯੰਤਰਣ ਜੇ ਅਸੀਂ ਇਸਦਾ ਕਰਨਾ ਚਾਹੀਦਾ, ਮਤਲਬ ਜੀਆਂ ਪਈ ਸਾਰੇ ਮਿਲੀ ਕੰਨੇ ਇਸਦਾ ਨਿਯੰਤਰਣ ਕਰਗੇ ਤਾਂ ਹੀ ਇਹ ਖਤਮ ਜੇ ਅਸੀਂ ਹੋਈ ਸਕਦਾ, ਨਹੀਂ ਤਾਂ ਫਿਰ ਅਗਰ ਆਹਾਂ ਆਪਣੇ ਖੇਤਰਾਂ ਤੇ ਹੀ ਕਰਕੇ ਕਹਿੰਦੇ ਦੂਜੇ ਤੇ, ਨਹੀਂ ਤਾਂ ਇੱਕੀ ਦੂਜੇ ਖੇਤਰ ਤੇ ਫੈਲਦਾ ਜਾਂਦਾ ਅੱਗੇ ਚੱਲੇ।
0: ਕਹਿੰਦੇ ਇਸ ਜੋ ਰੋਕਣੇ ਦਾ ਵੀ ਆਹਾਂ ਜੋ ਪਤਾ ਹੋਣਾ ਚਾਹੀਦਾ ਵੀ ਕਿਸ ਟਾਈਮ ਜੇ ਅਸੀਂ ਆਹਾਂ ਇਹ ਪੁੱਟਣਾ ਜਾਂ ਇਸਦਾ ਜੇ ਅਸੀਂ ਨਿਯੰਤਰਣ ਕਰਨਾ ਵੀ ਹੈ ਆ। ਜਿਵੇਂ ਤੂੰ ਇਹ ਬੋਲਿਆ ਨਾ ਕਿ ਇਸ 'ਚ ਬੜੇ ਛੋਟੇ ਛੋਟੇ ਜੇ ਅਸੀਂ ਫੁੱਲ ਲੱਗ ਰਹੇ ਹੁੰਦੇ ਕਹਿੰਦੇ, ਜਿਹਨਾਂ 'ਚ ਬੀਜ ਜੇ ਅਸੀਂ ਹਵਾ ਪਾਣੀਆਂ ਨੇ ਕਹਿੰਦੇ ਕਿਤੇ ਦੂਜੀ ਜਗ੍ਹਾ ਜੇ ਅਸੀਂ ਚਲੀ ਜਾਂਦੇ ਵੀ ਹੈ, ਤਾਂ ਅਗਰ ਜਿਹਾ ਜਗ੍ਹਾ ਜੇ ਗਾਜਰ ਘਾਹ ਬੜਾ ਜ਼ਿਆਦਾ ਹਾਂ ਜੋ ਦਿਖਣੇ ਉਹ ਮਿਲਾ ਦਾ ਵੀ ਹੈ, ਤਾਂ ਬਈ ਤਿੰਨਾਂ ਜਗ੍ਹਾ 'ਚ ਜੇ ਅਸੀਂ ਆਹਾਂ ਜੋ ਸਾਰਿਆਂ ਜੋ ਮਿਲੀ ਨੇ ਕੰਨੇ ਜੇ ਅਸੀਂ ਨਿਯੰਤਰਣ ਕਰਨਾ ਚਾਹੀਦਾ ਵੀ ਹੈ ਇਸਦਾ, ਆਹ ਗਾਜਰ ਘਾਹ ਜੇ ਅਸੀਂ ਉਸੀ ਟਾਈਮ ਪੱਟੀ ਲੈਣਾ ਵੀ ਹੈ ਬਈ ਜਾਲੀ ਜੇ ਇਸ 'ਚ ਜੇ ਅਸੀਂ ਫੁੱਲ ਨਹੀਂ ਆਈ ਰਹੇ ਹੋਣ।
1: ਹਾਂ, ਅਗਰ ਆਹ ਫੁੱਲ ਲਾਣੇ ਤੇ ਪਹਿਲੇ ਪਟ ਗਏ ਨਾ, ਤਾਂ ਇਸਦਾ ਨਿਯੰਤਰਣ ਜੇ ਐਸਾ ਹੋ ਹੀ ਸਕਦਾ
0: ਜੀ।
1: ਕਨੇ ਅਗਰ ਹਾਂ ਜਿਵੇਂ ਜੈਵਿਕ ਤਰੀਕੇ ਨੇ ਇਸਦਾ ਨਿਯੰਤਰਣ ਕਰਾ ਦੇ, ਤਾਂ ਜੋ ਫੁੱਲ ਆਉਣੇ ਤੇ ਪਹਿਲੇ ਜੇ ਅਸੀਂ ਬਾਰ ਬਾਰ ਇਸ ਜੋ ਪੱਟੀ ਦੇਣਾ ਚਾਹੀਦਾ, ਤਾਂ ਕਿ ਇਹ ਅੱਗੇ ਤੇ ਅੱਗੇ ਨਹੀਂ ਫੈਲੇ
0: ਜੀ।
1: ਕਨੇ ਇਸਦਾ ਫਾਇਦਾ ਵੀ ਹਾਂ ਉਠਾਈ ਸਕਦੇ, ਜਿਵੇਂ ਮਤਲਬ ਫੁੱਲ ਆਉਣੇ ਤੇ ਪਹਿਲੇ ਅਗਰ ਹਾਂ ਇਸ ਜੋ ਉਖਾੜੀ ਕਰਨੇ ਜੀਆਂ 6 ਫੁੱਟ ਲੰਬੇ ਕਹਿੰਦੇ 3 ਫੁੱਟ ਚੌੜੇ ਕਹਿੰਦੇ 3 ਫੁੱਟ ਗਹਿਰੇ ਗੱਡੇ ਚ ਜੇ ਅਸੀਂ ਪਾਈ ਦਿੰਗੇ ਨਾ ਕੱਟੀ ਨੇ, ਕਹਿੰਦੇ ਸੌਗੀ ਜੇ ਅਸੀਂ ਗੋਹਾ ਮਿਲਾਈ ਦਿੰਗੇ,
0: ਹਾਂਜੀ
1: ਕਹਿੰਦੇ ਦਬਾਈ ਦਿੰਗੇ ਇਸ ਘਾਹ ਜੋ, ਤਾਂ ਇਸ ਤੇ ਫਿਰ ਇੱਕ ਖਾਦ ਜੇ ਅਸੀਂ ਬਣੀ ਜਾਂਦੀ
0: ਜੀ, ਜਿਹੜੀ ਆਹਾਂ ਦੀ ਫਸਲਾਂ ਵਾਸਤੇ ਜੇ ਇਸ ਕਾਫੀ ਜ਼ਿਆਦਾ ਤਾਕਤਵਰ ਹੁੰਦੀ ਵੀ ਹੈ, ਯਾਨੀ ਕਿ ਇਸ ਤੇ ਫਸਲਾਂ ਦਾ ਜਿਹੜਾ ਪੁਆਜਾ ਸੈ ਵੱਧਦਾ ਵੀ ਹੈ ਆ, ਤਾਂ ਫਿਰ ਇਹ ਦਿਖਾ ਜਿਹੜਾ ਇਸਦਾ ਆਹਾਂ ਦੀ ਫਸਲਾਂ ਜੋ ਨੁਕਸਾਨ ਆ ਨਾ, ਇਸ 'ਚੋਂ ਇਹ ਫਾਇਦੇ 'ਚ ਕਿਵੇਂ ਬਦਲੀ ਸਕਦੇ ਵੀ ਹੈ ਕਿ ਇਸ 'ਚੋਂ ਜੇ ਅਸੀਂ ਟਾਈਮਾਂ ਰਹਿੰਦੇ ਯਾਨੀ ਕਿ ਫੁੱਲ ਆਉਣੇ ਤੇ ਪਹਿਲੇ ਜੇ ਅਸੀਂ ਆਹਾਂ ਪੱਟੀ ਲੈਣਾ, ਕਹਿੰਦੇ ਫਿਰ ਹੀ ਮਾਲ ਪਸ਼ੂਆਂ ਦੇ ਗੋਹੇ ਨੇ ਕੰਨੇ ਮਿਲਾਈ ਨੇ ਕੰਨੇ ਜੇ ਅਸੀਂ ਗੱਡੇ 'ਚ ਅਗਰ ਆਹਾਂ ਇਸ 'ਚੋਂ ਪਾਈਏਗੇ, ਤਾਂ ਸੜੀ ਨੇ ਕੰਨੇ ਜੇ ਅਸੀਂ ਫਿਰ ਆਉਣੇ ਵਾਲੇ ਟਾਈਮਾਂ 'ਚ ਜੇ ਅਸੀਂ ਆਹਾਂ ਵੱਲ ਇੱਕ ਅੱਛੀ ਖਾਦ ਜੇ ਇਸੇ ਤਿਆਰ ਹੋਈ ਜਾਣੀ ਵੀ ਹੈ।
1: ਬਿਲਕੁਲ, ਤਾਂ ਮਤਲਬ ਅਗਰ हाँ इस तरीके ने इसका नियंत्रण कर गए तो एक पंथ कने दो काज जे से हो ही जाने पे खरपतवार का नियंत्रण भी हो ही जाना कने खाद ऐसी मिलनी से फसलों वास्ते काफी अच्छी होंगी
0: जी। पर जमुना बोबो जाली जहा है इसका नियंत्रण करना लगी रही होनी यानी कि जाली जहा इस जो पटना भी है तब यहाँ जो बड़ी ज्यादा सावधानी जी इसे रखनी चाहती भी है क्योंकि गाजर का आज है ना जी यहाँ बोलिया कि भाई पशुओं वास्ते तो एक गंभीर समस्या है ही है पर इससे मनुष्य जाति जो भी बड़ा ज्यादा जी ऐसे प्रभाव पाता भी है जाली जहा इस जो पट दे जो कई तरह की परेशानियां जी इसे हो सकती भी है जी इसकी वजह से दमा चमड़ी दे रोग हाथा पैर च सूजन सिर दर्द बुखार खांसी या फिर तेज सांस चलना ए जी समस्या जी इसे हां जो आई सकती भी है कने अगर पशु भी धोखे ने कने इस गाजर का जो खाई लेंदे भी है ना तो तीनों जो भी बड़ा ज्यादा नुकसान हो जाते जी कई बार पशुओं रे शरीर रे बाल जी ऐसे गिरी आते भी है
1: बिलकुल कने कई बार दुध च कमी आई जाती है भूख जी ऐसे घट लगना लगी पौंदी कने पशु जी ऐसे कमजोर हो जाता कने कई बार मौत भी हो जाती पशुओं की मतलब ये काफी ज्यादा खतरनाक जी ऐसे मनिया जाता तो जाली भी हाँ पटना तो अपने हाथ जी ऐसे ढंग कन्ने मतलब ढकी लेना चाहिए जी यहाँ दस्ताने जी ऐसे पाई सकते गाजर का जो उखाड़ दे टाइम
0: जी
1: क्योंकि कई बार जी है ना से चमड़ी की बीमारियां जी ऐसे भी होने लगी पौंदियां कने अगर हांजू लगे ना कि इस गाजर का जहर जी ऐसे हाँ शरीर पर असर करा दे तो हांजू एकदम डॉक्टर की सलाह जी ऐसे जरूर लेना चाहिए कने गाजर का नियंत्रण करते टाइम ना जी सवेरे और शामी हम जो ये पटना चाहिदा
0: जी
1: क्योंकि सवेरे और शामी दे टाइम जे ऐसे इस दे जहर दा असर जे ऐसे घट हुंदा कने जी यहां पहले भी बोले पे जाली भी नियंत्रण करना ना इसदा पे जाली भी इस जो पटना ता सामूहिक रूपे ने अगर हां पट गए ता इसदा खात्मा जे ऐसे ठीक ढंग ने होई सकदा
0: जी कने अपना शरीर जे ऐसे हां पूरा ढकी लेना भी है शरीर का कोई भी हिस्सा जे ऐसे नंगा नहीं होना चाहिदा जी यहां बोले ना कि इस ते कई तरह दी एलर्जीयां होने दा जे ऐसे डर रहंदा भी है ता इससे भी हाँ अपना बचाव करना कने इसकी रोकथाम ताएं जी ऐसे जमुना बोबो हाँ जी हाँ बरसाती दे पहले पहले जी ऐसे गेंदे दे बीज जगह जगह लगाई देने भी है गेंदे दी अगर क्यारियां अखे बखे होंगी ना तो फिर गाजर का जी ऐसे उस दे नेड़े नहीं पनपता भी है
1: बिल्कुल कने एलू कने एलमा एक पौधा होंदा ना इस दे बीज भी हाँ मानसून शुरू होने से पहले बिखेरी देंगे ता भी गाजर का दा पौधा जी ऐसे न्यू भी पांदा फिर
0: जी कने एक कीट जी ऐसे जेड़ा मैक्सिको ते लियाए गेरा भी है या जिसका नाम है जाइको गामा बाई कोलो राटा अगर इस जो भी आहे गाजर का जे ऐसे छड़िएंगे भी है ना तो ये कीट क्या करता भी है भी गाजर का आरी पत्तियां जो जे ऐसे खाई ने कन्ने तो इस जो बिल्कुल पत्ती रहित जे ऐसे करी देंदा भी है तो इससे बूटा जे ऐसे ओले ओले सुखी आंदा कने खत्म हो जाता भी है तो इस तरीके ने कन्ने भी आहे गाजर का दा नियंत्रण जे ऐसे करी सकते भी है
1: जी ठीक गलाया भाई दिखा ना गाजर का दा नियंत्रण तो हाँ इस तरीके ने करी सकते भाई जी ये बीज ऐसे बाही सकते सौगी सौगी गाजर घा दे पौधे जे ना इस च औषधीय गुण भी पाए जाते
0: जी
1: जियां इस विच कीटनाशक कीटाणुनाशक कने खरपतवार नाशक दवाइयां दा निर्माण करने दी क्षमता होंदी
0: जी
1: जियां इन चीजां वास्ते जे ऐसे इसका प्रयोग कीता जाई सकदा
0: जी इस होगी जे ऐसे कागज बनाने वास्ते जे ऐसे गाजर घा दा प्रयोग करी सकते भी है बायोगैस बनाने च इसका जे ऐसे इस्तेमाल हुंदा भी है कने इस होगी जी अहे पहले भी बोले ना कि अच्छी गुणवत्ता वाली कंपोस्ट भी आहे जे ऐसे अपने खेतरा दे ताए फसला दे ताए जे ऐसे इसते तैयार करी सकदे भी है ना
1: कने सोगी सोगी केंचुआ खाद भी तैयार हुंदी इसते
0: जी तो बोल दे अगर कुसी चीजा दे जे है ना फायदे तो नुकसान भी कन्ने ही है तो हाँ जो पता होना चाहिए भाई यहाँ फायदे जे ऐसे किया लेने भी है कने नुकसान जे ऐसे दूर रखने भी है
1: बिल्कुल सही ना भाई एक पंथ कने दो काज आली कहावत जे ऐसे हाँ इस विच सिद्ध करनी भाई इसका खात्मा भी करना कने सौगी सौगी अगर हाँ इन चीजा जो तैयार करन ना तो भाई फायदा भी ले लेना
0: जी
1: गाजर का दे बारे च गलबात जे ऐसे हाई कर ली कि गाजर का दा नियंत्रण आ करना तो किया करी सकते कने गल्ला बातें सौगी सौगी जे ऐसे मनोरंजन भी जरूर होना चाहिदा
0: जी
1: तो मनोरंजन ताई सुनना हा ए लोकगीत।

ਤਾਂ ਬਿਲਕੁਲ ਜੀ, ਰੌਣਕਾਂ ਗਰਾਏ ਦੀਆਂ ਕਾਰਜਕ੍ਰਮਾਂ 'ਚ ਅੱਜ ਦੇਖਾਂ ਤੁਹਾਨੂੰ ਜੋ ਇਹ ਜਿਹੜਾ ਇਹ ਤੁਹਾਂ ਕੰਨੇ ਸਾਂਝਾ ਕਰਨ ਵਾਲੀਆਂ ਨੇ ਗੱਲਾਂ ਸਹਿ ਬਿਲਕੁਲ ਜੀ ਰੌਣਕਾਂ ਲਿਆ ਆਣੀਆਂ ਤੁਹਾਂ ਦੇ ਚਿਹਰੇ ਪਰ, ਤਾਂ ਆਹ ਤੁਹਾਨੂੰ ਦੱਸਣਾ ਕਿ ਤੁਸੀਂ ਜੀ ਅਸ ਹੈ ਫਲਦਾਰ ਜਿਹੜੇ ਆਹ ਦੇ ਪਹਾੜੀ ਖੇਤਰ ਹੈ, ਇਸ ਫਲਦਾਰ ਪੌਦਿਆਂ ਦੀ ਖੇਤੀ ਕਰ ਸਕਦੇ, ਕਹਿੰਦੇ ਕਿਸਾਨ ਹੋਣ ਚਾਹੇ ਆਹ ਦੇ ਯੁਵਾ ਹੋਣ, ਕਹਿੰਦੇ ਇੱਕ ਆਏ ਦਾ ਬੜਾ ਹੀ ਬਿਹਤਰੀਨ ਸਾਧਨ ਆ। ਕਹਿੰਦੇ ਅੱਜ ਕੱਲ੍ਹ ਜੇ ਟਾਈਮ ਹੈ ਬਿਲਕੁਲ ਦਿਖਾ ਬੜੇ ਭਰੀ ਜਿਹੜੀ ਆਹ ਪਾਰੰਪਰਿਕ ਖੇਤੀ ਹੁੰਦੀ ਜਿਹਾ ਬੋਲਦੇ ਕਿ ਇਹ ਕਣਕ ਬਾਂਧਦੇ, ਛਲੀਆਂ ਬਾਂਧਦੇ ਜਾਂ ਹੋਰ ਚੀਜ਼ਾਂ ਬਾਂਧਦੇ, ਇਹ ਸਹਿ ਬਾਹਣਾ ਥੋੜ੍ਹੀ ਛੱਡੀ ਤੀ ਆ, ਤਾਂ ਤੁਸੀਂ ਉੱਥੇ ਫਲਦਾਰ ਪੌਦੇ ਲਾ ਸਕਦੇ ਹੈ ਨਾ। ਕਹਿੰਦੇ ਫਲਦਾਰ ਪੌਦੇ ਲਾ, ਚਾਹੇ ਨਾਸ਼ਪਤੀ ਹੋ, ਆੜੂ ਹੋ, ਪਲਮ ਹੋ, ਆਪਣੀ ਜਿਹੜੀ ਤੁਹਾਂ ਦੀ ਮਿੱਟੀ ਹੈ ਅਤੇ ਇਹਾਂ ਦਾ ਟੈਸਟ ਕਰਾਏ ਨੇ, ਤੁਹਾਨੂੰ ਜੋ ਪਤਾ ਚਲੀ ਜਾਣਾ ਵੀ ਆਹਾਂ ਦੇ ਇੱਥੇ ਕਿਹੜੀ ਫਸਲ ਜਿਹੀ ਸੀ ਠੀਕ ਹੋ ਹੀ ਸਕਦੀ। ਕਹਿੰਦੇ ਤੀਸਰਾ ਵੀ ਅਗਰ ਤੁਸੀਂ ਫਲਦਾਰ ਪੌਦੇ ਲਾਂਗੇ ਤਾਂ ਤੁਹਾਂ ਜੋ ਜੀ ਆ ਸਹਿ ਬਿਲਕੁਲ ਜੀ ਫਲ ਵੀ ਹੋਣੇ, ਕਹਿੰਦੇ ਬਾਜ਼ਾਰਾਂ 'ਚ ਤੁਸੀਂ ਵੇਚੀ ਵੀ ਸਕਦੇ, ਚਾਹੇ ਸੇ ਲੀਚੀ ਹੋ, ਚਾਹੇ ਸੇ ਅੰਬ ਹੋ, ਚਾਹੇ ਸੇ ਅਨਾਰ ਹੋ, ਇਹ ਸਾਰੀ ਚੀਜ਼ਾਂ ਲੱਗ ਜਾਂਦੀਆਂ ਬੜੀ ਆਰਾਮ ਨੇ ਪਹਾੜੀ ਖੇਤਰ 'ਚ, ਤਾਂ ਹਾਂ ਜੋ ਇਹ ਸਾਰੇ ਜੇ ਇਸ ਚੀਜ਼ਾਂ ਲਾਉਣਾ ਚਾਹੀਦੀ ਤਾਂ ਇਹ ਰੌਣਕਾਂ ਜੇ ਇਸ ਗਰਾਏ 'ਚ ਰਹਿਣੀ, ਕਹਿੰਦੇ ਤੁਹਾਂ ਜੋ ਵੀ ਰੌਣਕਾਂ ਲੱਗ ਰਹਿਣੀ। ਕਹਿੰਦੇ ਦੇਖਾ ਜੀ ਫਲਦਾਰ ਪੌਦੇ ਜੇ ਆ ਤੁਸੀਂ ਅਗਰ ਲਗਾਈ ਦਿੰਦੇ ਤਾਂ ਇਸ 'ਤੇ ਕਿਆ ਹੋਣਾ, ਇੱਕ ਤਾਂ ਤੁਹਾਡੀ ਨਿਯਮਿਤ ਆ ਜਾਂਦੀ ਰਹਿਣੀ ਲੰਬੇ ਟਾਈਮਾਂ ਤੱਕ, ਜਾਂ ਫਲਦਾਰ ਜਿਹੜੇ ਪੌਦੇ ਨੇ ਕਾਫੀ ਟਾਈਮ ਘੜੀ ਦਿੰਦੇ ਤਾਂ ਤੁਹਾਨੂੰ ਨਿਯਮਿਤ ਆਏ ਦਾ ਇੱਕ ਸਾਧਨ ਬਣੀ ਜਾਣਾ, ਕਹਿੰਦੇ ਜਿਹੜਾ ਸਾਰਾ ਪਰਿਆਵਰਣ ਸੰਰਕਸ਼ਣ ਆ ਦਿਸੋ ਵੀ ਮਦਦ ਮਿਲ ਜਾਣੀ। ਕਹਿੰਦੇ ਦੂਜੀ ਗੱਲ ਇਹ ਜੇ ਮਿੱਟੀ ਦਾ ਕਟਾਵ ਹੈ ਸਭ ਵੀ ਕੰਮ ਹੁੰਦਾ ਨਾ ਪੌਦਿਆਂ 'ਤੇ, ਕਹਿੰਦੇ ਪਸ਼ੂ ਪਕਸ਼ੀ ਜੇ ਆ ਸਿਹਤੀ ਨਾਲ ਜੋ ਵੀ ਵਿਚਾਰਾ ਇੱਕ ਪ੍ਰਾਕਿਰਤਿਕ ਆਵਾਸ ਮਿਲ ਜਾਂਦੇ ਨੇ, ਤਾਂ ਇਹ ਵਿਚਾਰੇ ਟੋਲਾਂ ਦੇ ਕਿਤੇ ਨਾ ਕਿਤੇ ਆਪਣਾ ਅੱਲਾ ਰੁਕਣੇ ਜੋ ਠਹਿਰਨੇ ਜੋ, ਤਾਂ ਇਹ ਸਾਰੀ ਚੀਜ਼ਾਂ ਤਾਂ ਹੀ ਸੰਤੁਲਨਾ ਚਾਹੁੰਦੀ ਜੇ ਇਹ ਕੁਛ ਨਾ ਕੁਛ ਜੀ ਇਸ ਪ੍ਰਕਿਰਤੀਆਂ ਨੇ ਹਮੇਸ਼ਾ ਅੱਛਾ ਕਰਦੇ ਰਹਿਣ, ਤਾਂ ਹੀ ਪ੍ਰਕਿਰਤੀ ਆਹ ਜੋ ਰਿਟਰਨ 'ਚ ਕੁਛ ਅੱਛਾ ਦਿੰਦੀ, ਤਾਂ ਆਹ ਦੀ ਕੋਸ਼ਿਸ਼ ਇਹ ਹੋਣਾ ਚਾਹੀਦੀ। ਕਹਿੰਦੇ ਤੀਜੀ ਗੱਲ ਸਭ ਸੈਡ ਗੱਲ ਇਹ ਹੈ ਕਿ ਆਹ ਜੋ ਤਾਜ਼ੇ ਕਹਿੰਦੇ ਪੌਸ਼ਟਿਕ ਜੋ ਇਸੇ ਫਲ ਮਿਲ ਹੀ ਜਾਣੇ, ਤਾਂ ਤੁਸੀਂ ਵੀ ਲਗਾਏ ਨੇ ਦੇਖਾ ਜੀਆਂ ਤੁਹਾਨੂੰ ਜੋ ਲਗਾ ਦਾ ਕਿ ਕਿਹੜੇ ਫਲਦਾਰ ਪੌਦੇ ਜੇ ਇਸ ਸਾਡੇ ਇੱਥੇ ਹੋ ਹੀ ਸਕਦੇ। ਕਹਿੰਦੇ ਤੀਸਰਾ ਮੈਂ ਤੁਸੀਂ ਵੀ ਜੇ ਆਸ ਹੈ ਫਲਦਾਰ ਪੌਦੇ ਲਗਾਏ ਦੇਂਗੇ ਤਾਂ ਰੌਣਕਾਂ ਬਿਲਕੁਲ ਗ੍ਰਾਏ 'ਚ ਜ਼ਰੂਰ ਲੱਗਣੀਆਂ। ਫਿਲਹਾਲ ਰੌਣਕਾਂ ਲਾਉਂਦੇ ਤੁਹਾਨੂੰ ਜੋ ਇੱਕ ਛਿਆਲ ਜਿਹਾ ਗੀਤ ਸੁਣਾਏ ਨੇ,

ਦੇਖ ਰਹੇ ਹਾਂ ਤਾਂ ਉਹਾਂ 'ਚ ਵੀ ਫਾਇਦਾ ਲੈਣਾ ਚਾਹੀਦਾ ਇਸ ਤਰ੍ਹਾਂ ਦੇ ਸਾਰੇ ਸਾਰੇ ਜਿਤਨੇ ਵੀ ਫਲਦਾਰ ਪੌਦੇ ਤਾਂ ਕੰਨੇ ਇਹਨਾਂ ਪੌਦਿਆਂ ਜੋ ਲਾਏ ਨੇ ਜੀ ਅਸ ਤੁਸੀਂ ਬਿਲਕੁਲ ਆਪਣੀ ਜੀਵਿਕਾ ਵੀ ਕਮਾ ਸਕਦੇ ਆਮਦਨੀ ਵੀ ਕਮਾ ਸਕਦੇ ਕੰਨੇ ਬਿਲਕੁਲ ਤੁਸੀਂ ਬੜੇ ਅੱਛੇ ਤਰੀਕੇ ਨੇ ਜੀ ਅਸ ਤੁਸੀਂ ਇਹਨਾਂ ਜੋ ਵੇਚੀ ਵੀ ਸਕਦੇ ਤਾਂ ਫਲਦਾਰ ਪੌਦੇ ਜੇ ਸਾਰੇ ਪਰਿਆਵਰਣਾਂ 'ਚੋਂ ਵੀ ਖਰੇ ਹਨ ਕੰਨੇ ਕਿਸਾਨਾਂ ਦੀ ਜਿਹੜੀ ਇਹਾਂ ਦੀ ਆਏ ਹੈ ਤੀਹਾਂ 'ਚੋਂ ਵੀ ਬਣਾਉਂਦੇ ਕੰਨੇ ਇਹ ਜੋ ਚੀਜ਼ਾਂ ਹੀ ਸਾਰੇ ਬੜੇ ਆਰਾਮ ਲੱਗ ਜਾਂਦੀ ਕਹਿੰਦੇ ਬੜੀ ਜ਼ਿਆਦਾ ਤੂੰ ਜੋ ਮਿਹਨਤ ਕਰਨ ਦੀ ਜ਼ਰੂਰਤ ਵੀ ਨਹੀਂ ਇੱਕ ਵਾਰੀ ਜਿਹੜਾ ਤੂੰ ਇੱਕ ਵਾਰੀ ਪੌਦਾ ਤਿਆਰ ਹੋਈ ਆ ਅਤੇ ਕਾਫੀ ਟਾਈਮ ਤੂੰ ਜੋ ਜੀ ਆ ਤੂੰ ਸਾਥ ਦੇਣਾ ਕਹਿੰਦੇ ਬਿਲਕੁਲ ਜੀ ਤੁਸੀਂ ਇਹਨਾਂ ਚੀਜ਼ਾਂ ਸਾਰੀਆਂ ਤਿਆਰ ਕਰ ਸਕਦੇ ਆਪਣੇ ਆਸ ਪਾਸ ਹੀ ਤਾਂ ਇਹ ਰੌਣਕਾਂ ਜੀ ਇਸ ਬਣੀ ਦੀ ਰਹਿਣੀ ਗਰਾਏ ਦੀ ਆ ਕਹਿੰਦੇ ਤੁਹਾਨੂੰ ਵੀ ਕੁਛ ਥੋੜ੍ਹਾ ਬਹੁਤ ਜਿਹਾ ਸਹਿ ਇੱਕ ਕੰਮ ਬੋਲੀ ਲਿਆ ਰੂਟੀਨ ਬਣ ਜਾਣੀ ਤੂੰ ਵੀ ਕਿ ਨਹੀਂ ਮੈਂ ਪੌਦੇ ਲਗਾਏ ਤਾਂ ਮੈਂ ਦਿਖਣਾ ਵੀ ਇਹਦੇ ਨਾਲ ਕਿ ਕਿਤਨੀ ਦਿਨਾਂ ਦੀ ਗਰੋਥ ਹੋਈ ਕਿਤਨਾ ਗਰਜੀਆ ਸਹਿ ਉੱਪਰ ਪੌਦਾ ਬੜਿਆ ਕਹਿੰਦੇ ਦਿਖਣ ਲਗਾਉਣਾ ਬੜਾ ਆਸਾਨ ਹੁੰਦਾ ਪਰ ਥੋੜ੍ਹਾ ਜਿਹਾ ਸੰਭਾਲਣਾ ਪਾਉਂਦਾ ਪਾਉਂਦਾ ਤਾਂ ਤੁਹਾਨੂੰ ਥੋੜ੍ਹੇ ਘੱਟ ਟਾਈਮ ਜਿਹਾ ਸਹਿ ਪੌਦਾ ਦਿਖਣਾ ਪਾਉਣਾ ਸੰਭਾਲਣਾ ਪਾਉਣਾ ਕਹਿੰਦੇ ਤਿਸਦੀ ਜੀ ਆਸ ਤੁਹਾਨੂੰ ਰਾਖੀ ਵੀ ਕਰਨੀ ਪਾਉਣੀ ਕਹਿੰਦੇ ਰਾਖੀ ਬੜੀ ਜ਼ਰੂਰੀ ਹੈ ਅਗਰ ਰਾਖੀ ਨਹੀਂ ਕਰਕੇ ਤਾਂ ਫਿਰ ਪੌਦੇ ਦੀ ਕੋਈ ਵੀ ਤੁਸੀਂ ਸੋਚਿਆ ਕਿ ਹਾਂ ਆਪਣੇ ਆਪ ਹੀ ਦਿਸੋ ਜਾਣਾ ਤਿਆਰ ਦਿਆ ਨਹੀਂ ਹੋ ਪਾਉਣਾ ਫਿਲਹਾਲ ਇੱਕ ਹੋਰ ਲੋਕ ਗੀਤ ਤੁਹਾਨੂੰ ਸੁਣਾਈ ਦਿੰਦੇ।

0: ਤਾਂ ਬਿਲਕੁਲ ਸ਼੍ਰੋਤਿਓ, ਇਹ ਉਮੀਦ ਕਰਾਂ ਦੇ ਕਿ ਤੁਸੀਂ ਜੇ ਅਸ ਆਪਣੇ ਗ੍ਰਾਏ 'ਚ ਖਰੇ ਕੰਮ ਕਰਗੇ, ਕਨੇ ਆਪਸ ਮਿਲੀ ਜੁਲੀ ਕਨੇ ਰਹਿਣਗੇ, ਕਨੇ ਇੱਕੀ ਦੂਏ ਦੇ ਕੰਮਾਂ ਜ਼ਰੂਰ ਹੋਣਗੇ, ਕਨੇ ਬਿਲਕੁਲ ਅੱਜ ਦੇ ਹਾਂ ਇਸ ਪ੍ਰੋਗਰਾਮ ਵਿੱਚ ਸੁਣੀਏ ਤੁਹਾਨੂੰ ਦੱਸੀ ਤਿਆ ਵੀ ਫਲਦਾਰ ਪੌਦੇ ਤੁਸੀਂ ਜੇ ਅਸ ਲਗਾਈ ਸਕਦੇ, ਕਨੇ ਆਪਣੀ ਆਮਦਨੀ ਜੇ ਅਸ ਹੈ ਬੜਾਈ ਸਕਦੇ, ਕਨੇ ਇਹ ਸਾਰੀ ਚੀਜ਼ਾਂ ਤੁਹਾਡੀ ਮਿਹਨਤ ਪਰ ਹੈ, ਜੇ ਮਿਹਨਤ ਕਰਗੇ ਤਾਂ ਹੀ ਚੀਜ਼ਾਂ ਮਿਲਣੀਆਂ, ਜੇ ਇਹ ਸਿਰਫ ਇਹ ਸੁਣਦੇ ਰਹਿਣਗੇ, ਪੜ੍ਹਦੇ ਰਹਿਣਗੇ, ਕਨੇ ਦਿਖਦੇ ਰਹਿਣਗੇ ਤਾਂ ਕੁਛ ਨਹੀਂ ਹੋਣੇ ਵਾਲਾ, ਸਾਂਝੋ ਜੇ ਅਸ ਹੈ ਕਦਮ ਉਠਾਉਣਾ ਪਾਉਣਾ, ਆਹ ਜੋ ਕੰਮ ਕਰਨਾ ਪਾਉਣਾ ਤਾਂ ਹੀ ਕੁਛ ਨਾ ਕੁਛ ਆਹਾਂ ਦੀ ਇਹ ਪੱਲੇ ਪਾਉਣਾ, ਕਨੇ ਬਿਲਕੁਲ ਅਗਰ ਤੁਸੀਂ ਇਹ ਸੋਚ ਕੇ ਬਈ ਆਪਣੇ ਆਪ ਹੀ ਚੀਜ਼ਾਂ ਹੋ ਜਾਣੀਆਂ ਦੇ ਆ, ਕੁਛ ਨਹੀਂ ਹੋਣਾ, ਕਨੇ ਫਿਲਹਾਲ ਅੱਜ ਕਾ ਜੇ ਕਾਰਜਕ੍ਰਮ ਮੈਂ ਰੌਣਕਾਂ ਕਰਾਈ ਦੀਆਂ ਹੁਣ ਇੱਥੇ ਉਹਦਾ ਸੰਪੰਨ, ਤਾਂ ਦੇ ਅਨੁਮਤੀ, ਰਾਮ ਰਾਮ। अभी आप सुन रहे थे कार्यक्रम रौनका ग्राई दिया, आकाशवाणी का हमीरपुर केंद्र एफ एम बैंड 101.8 MHz पर। शाम के 7:45 होने को है। अब से थोड़ी देर में आप आकाशवाणी के शिमला केंद्र से प्रादेशिक समाचार सुनेंगे।
1: सामाजिक न्याय एवं अधिकारिता विभाग हिमाचल प्रदेश द्वारा जनहित में जारी।
2: अरे पता है, हिमाचल प्रदेश में जनगणना का पहला चरण 16 जून से 15 जुलाई तक चल रहा है।
3: अच्छा, इसमें क्या होगा?
2: इसे मकान सूचीकरण एवं मकानों की गणना कहते हैं। इसमें मकानों से जुड़ी जानकारी ली जाएगी।
3: अच्छा, तो क्या घर के दस्तावेज, बैंक की जानकारी या कोई OTP देना होगा?
2: नहीं, बिल्कुल नहीं। जनगणना में किसी भी प्रकार के दस्तावेज, बैंक विवरण, पासवर्ड या OTP नहीं मांगा जाता।
3: अच्छा,
2: केवल अधिकृत 33 प्रश्नों की जानकारी दीजिए। सही जानकारी देकर हिमाचल प्रदेश के विकास में अपना महत्वपूर्ण योगदान दीजिए।